ਯਾਦ ਗੁਆਚੀਆਂ ਨੇ ਚਾ ਪੇਲੇ ਸ਼ੋ ਪੇਲੇ ਗਿੱਦੀਆਂ ਆਲਮੇ ਖੁਦੇ ਦਾਨੇ ਚੰਦ ਪਹਿਲਾਂ herkes dost arıyor vajetina ve kafir kafir babe ki vajetya azu tu tergdana karmalen yapman dandavaren yapman ay aşıkım.